ਹੋਏ ਹੋਏ ਹੋਏ ਹੋਏ ਬਸ ਆਪਣੇ ਵਰਤਾ ਉਲਟੇ ਕਵੇ ਕਨਾ ਅਰੇ ਕਿ ਬੋ ਰੇ ਕਿ ਬੋ ਤਬਿਲ ਖਾਨਾ ਉਹ ਦੀ ਕਵਿਸ਼ੇ ਅਮੀਨ ਖਾਨਾ ਉਹ ਦੇ ਸਰਾ ਸਰਾ ਅਮਰ ਗੁਲਾ ਯਾਨੀ ਯਾਨੀ ਇੱਕ ਮਦਲਾ ਗੁਲਾ ਸਾਬਰ ਖੋਨਾ ਉਹ ਦਾ ਸਨੋਰ ਜਿਕਮ ਨੀ ਕਨਾ ਨੂਰ ਸੁਖ ਪ੍ਰੋਗਰਾਮ ਹੈ ਮਾਮੂਰਾ ਬਲ ਸੁਖ ਤੇ ਬਲ ਸੁਖ ਤੇ ਯਾਨੀ ਯਾਨੀ ਗਰੁੱਪ ਸੇ ਸੁਖ ਸੁਖ ਮਲ ਕਰੀ ਦੀ ਕਨਾ ਓਹੋ ਕਦਰ ਮਾਮਾ ਉਹਨਾਂ ਕੇ ਅਕਸਰ ਕਦਰ ਮਾਮਾ ਗਿਲੇ ਕੀ ਮੋ ਨਹੀਂ ਹੈ ਦਾਵੇ ਮੋ ਹੋਏ ਦਾਵਾ ਕਨਾ ਉਹਦੇ ਸਰਾ ਬਿਲਕੁਲ ਅਰਵਿੰਦ ਕੇ ਪ੍ਰੋਗਰਾਮ ਸੇ ਯੁਵਾ ਸੇ ਬਲਾ ਖਬਰ ਆਈ ਕਿਸਾ ਸੜੀ ਚੋਰ ਵੀ ਕਹਿਣਾ ਮੈਂ ਬਿਆ ਬਿਲਕੁਲ ਖੁਸ਼ਹੋਲ ਸੀ ਕਹਿਣਾ ਮੈਂ ਬਿਲਕੁਲ ਨਾ ਯੂ ਲਿਸਨਰ ਸਰ ਸੇ ਖਬਰ ਆ ਸ ਕਿਸਾ ਰੋ ਤਕਲਾ ਕਹਿਣਾ ਨਵੇ ਚੇ ਦੇ ਤੋ ਪਸਾਰ ਬਨੇ ਯਾਨੀ ਮੂਤ ਚ ਕਿਮ ਲਿਖਣਾ ਲਿਸਨਰ ਗਿਫਟ ਕਰਾ ਦੇ ਕਹਿਣਾ ਯਾਨੀ ਬਿਲਕੁਲ ਯਾਨੀ ਫੀਮੇਲ ਲਿਸਨਰ ਅਖਬਾਰ ਮਤਲਬ ਯੂ ਬਲ ਤੱਕ ਗਿਫਟ ਕਰਾ ਦੇ ਕਹਿਣਾ ਨਾ ਬਿਲਕੁਲ ਦਾ ਖਬਰ ਕਿਸਾ ਮੈਂ ਚੋਰ ਦੇ ਕਹਿਣਾ ਡੇਰ ਜੋ ਤਾ ਖੁਸ਼ਹੋਲ ਸੋਲ ਉਹ ਡੇਰ ਜੋ ਤਾ ਲਕਾ ਚ ਕਿਮ ਲਿਖਣਾ ಕಪಡೆ ಗಿಫ್ಟ್ ಹೋಗಲಿ ಬಿಲ್ಕುಲ್ ಬಿಲ್ಕುಲ್ ಅರವಿಂದರ ಜೇವಲ್ ಆಗಿ ಸರ ಹಾಂ ಮೀನಕೋನ ಪ್ರೋಗ್ರಾಮ್ ಬಿಲ್ಕುಲ್ ಕಾಗಜ ಬನ್ನ ಲಿಖಲಿವಾಗರ ಲಡ್ಲಾ ಇಂಜಿನಿಯರ್ ಎಂ ಎಸ್ ಡಿ ಬಾಯಿ ಏನಿದೆ ಕಿಮಾ